ਪੰਜਾਬੀ ਪ੍ਰੋਗਰਾਮ ਮਿੱਟੀ ਦੀ ਮਹਿਕ ਲੈ ਕੇ ਹਾਜ਼ਰ ਹਾਂ ਮੈਂ ਜਸਪਾਲ ਕੌਰ। ਅੱਜ ਦੇ ਪ੍ਰੋਗਰਾਮ ਵਿੱਚ ਅਸੀਂ ਸੁਣਾਂਗੇ ਇੱਕ ਵਾਰਤਾ ਤੇ ਇਸ ਤੋਂ ਇਲਾਵਾ ਇੱਕ ਆਵਾਜ਼ ਵਿੱਚ ਅਸੀਂ ਅੱਜ ਮੁਹੰਮਦ ਰਫੀ ਦੇ ਗਾਏ ਗੀਤ ਵੀ ਸੁਣਾਂਗੇ। ਕਹਿੰਦੇ ਨੇ ਕਿ ਉਮੀਦ ਤੇ ਹੀ ਦੁਨੀਆ ਕਾਇਮ ਏ, ਆਸ਼ਾਵਾਦੀ ਵਿਚਾਰ, ਹਾਂ ਪੱਖੀ ਸੋਚ, ਰਹਿਮਦਿਲੀ, ਹੋਰਾਂ ਪ੍ਰਤੀ ਸੰਵੇਦਨਸ਼ੀਲਤਾ, ਸਹਿਨਸ਼ੀਲਤਾ ਅਤੇ ਮਨੁੱਖੀ ਗੁਣ ਵੱਡੇ ਬਦਲਾਅ ਲਿਆ ਸਕਦੇ ਨੇ। ਉਮੀਦ ਦੀ ਇੱਕ ਛੋਟੀ ਜਿਹੀ ਕਿਰਨ ਵੀ ਕਿਸੇ ਡੁੱਬਦੇ ਦਾ ਸਹਾਰਾ ਬਣ ਸਕਦੀ ਏ ਤੇ ਕਿਸੇ ਹਤਾਸ਼ ਤੇ ਨਿਰਾਸ਼ ਵਿਅਕਤੀ ਨੂੰ ਨਵੀਂ ਜ਼ਿੰਦਗੀ ਦੇ ਸਕਦੀ ਏ। ਉਮੀਦ ਕਿਸੇ ਦੀ ਵੀ ਸੋਚ ਤੇ ਜ਼ਿੰਦਗੀ ਪ੍ਰਤੀ ਉਸਦਾ ਨਜ਼ਰੀਆ ਬਦਲਣ ਦੀ ਤਾਕਤ ਰੱਖਦੀ ਏ। ਉਮੀਦ ਤੇ ਆਸ਼ਾਵਾਦੀ ਸੋਚ ਦੀ ਇਸੇ ਤਾਕਤ ਤੇ ਭਾਵਨਾ ਦੇ ਮਹੱਤਵ ਨੂੰ ਸਮਝਦਿਆਂ ਹੋਇਆਂ ਸੰਯੁਕਤ ਰਾਸ਼ਟਰ ਦੀ ਮਹਾਸਭਾ ਵੱਲੋਂ ਹਰ ਸਾਲ 12 ਜੁਲਾਈ ਨੂੰ ਕੌਮੀ ਆਸ ਦਿਵਸ ਯਾਨੀ ਕਿ ਇੰਟਰਨੈਸ਼ਨਲ ਡੇ ਆਫ ਹੋਪ ਵਜੋਂ ਐਲਾਨਿਆ ਗਿਆ ਸੀ। ਇਸ ਦਿਨ ਦਾ ਮੁੱਖ ਉਦੇਸ਼ ਵਿਸ਼ਵ ਪੱਧਰ ਤੇ ਵਿਸ਼ਵ ਸਮਾਜ ਵਿੱਚ ਆਸ, ਹਾਂ ਪੱਖੀ ਸੋਚ, ਆਪਸੀ ਸਾਂਝ, ਸਦਭਾਵਨਾ, ਭਾਈਚਾਰੇ, ਸ਼ਾਂਤੀ ਅਤੇ ਇੱਕ ਸਮਾਨ ਵਿਕਾਸ ਨੂੰ ਵਧਾਵਾ ਦੇਣਾ ਏ। ਅੱਜ ਦਾ ਅੰਤਰਰਾਸ਼ਟਰੀ ਆਸ ਦਿਵਸ ਸਾਨੂੰ ਇਹ ਸੁਨੇਹਾ ਦਿੰਦਾ ਏ ਕਿ ਉਮੀਦ ਤੇ ਹੌਸਲੇ ਨਾਲ ਨਾ ਸਿਰਫ ਅਸੀਂ ਆਪਣੇ ਨਿੱਜੀ ਜੀਵਨ ਵਿੱਚ ਹਰ ਮੁਸ਼ਕਲ ਤੇ ਜਿੱਤ ਪਾ ਸਕਦੇ ਹਾਂ, ਸਗੋਂ ਹੋਰਾਂ ਦੇ ਜੀਵਨ ਦੀਆਂ ਸਮੱਸਿਆਵਾਂ ਨੂੰ ਸੁਲਝਾਉਣ ਵਿੱਚ ਵੀ ਉਹਨਾਂ ਦੀ

ਮਦਦ ਕਰ ਸਕਦੇ ਹਾਂ। ਅੱਜ ਅੰਤਰਰਾਸ਼ਟਰੀ ਆਸ ਦਿਵਸ ਦੇ ਨਾਲ ਨਾਲ ਰੇਤ ਅਤੇ ਧੂੜ ਦੇ ਤੂਫਾਨਾਂ ਨਾਲ ਨਜਿੱਠਣ ਦਾ ਅੰਤਰਰਾਸ਼ਟਰੀ ਦਿਵਸ ਵੀ ਹੈ। ਇਸ ਦਿਨ ਦਾ ਮੁੱਖ ਉਦੇਸ਼ ਇਨ੍ਹਾਂ ਤੂਫਾਨਾਂ ਦੇ ਆਰਥਿਕ ਅਤੇ ਸਮਾਜਿਕ ਵਿਕਾਸ ਅਤੇ ਟਿਕਾਊ ਵਿਕਾਸ ਦੇ ਟੀਚਿਆਂ ਨੂੰ ਹਾਸਲ ਕਰਨ ਵਿੱਚ ਆਉਣ ਵਾਲੀਆਂ ਦਿੱਕਤਾਂ ਬਾਰੇ ਲੋਕਾਂ ਨੂੰ ਜਾਗਰੂਕ ਕਰਨਾ ਹੈ। ਰੇਤ ਅਤੇ ਧੂੜ ਦੇ ਤੂਫਾਨ ਵੱਖ ਵੱਖ ਪੈਮਾਨਿਆਂ ਤੇ ਅੰਤਰਰਾਸ਼ਟਰੀ ਚਿੰਤਾ ਦੇ ਮੁੱਦੇ ਨੇ। ਇਸੇ ਸਮੱਸਿਆ ਨੂੰ ਗੰਭੀਰਤਾ ਨਾਲ ਵੇਖਦਿਆਂ ਹੋਇਆਂ ਸੰਯੁਕਤ ਰਾਸ਼ਟਰ ਮਹਾਸਭਾ ਵੱਲੋਂ 12 ਜੁਲਾਈ ਦਾ ਦਿਨ ਰੇਤ ਅਤੇ ਧੂੜ ਦੇ ਤੂਫਾਨਾਂ ਨਾਲ ਨਜਿੱਠਣ ਦੇ ਅੰਤਰਰਾਸ਼ਟਰੀ ਦਿਵਸ ਵਜੋਂ ਐਲਾਨਿਆ ਗਿਆ ਸੀ। ਵਿਸ਼ਵ ਦੇ ਇੱਕ ਹਿੱਸੇ ਵਿੱਚ ਮਨੁੱਖੀ ਗਤੀਵਿਧੀਆਂ ਦੂਜੇ ਖੇਤਰਾਂ ਵਿੱਚ ਰੇਤ ਅਤੇ ਧੂੜ ਦੇ ਤੂਫਾਨਾਂ ਦਾ ਕਾਰਨ ਵੀ ਬਣ ਸਕਦੀਆਂ ਨੇ। ਜਿਸ ਤਰ੍ਹਾਂ ਇਨ੍ਹਾਂ ਤੂਫਾਨਾਂ ਲਈ ਮਨੁੱਖੀ ਗਤੀਵਿਧੀਆਂ ਜ਼ਿੰਮੇਵਾਰ ਨੇ, ਉਸੇ ਤਰ੍ਹਾਂ ਹੀ ਮਨੁੱਖੀ ਕਿਰਿਆਵਾਂ ਨਾਲ ਇਨ੍ਹਾਂ ਦੀ ਗਤੀ ਨੂੰ ਘਟਾਇਆ ਵੀ ਜਾ ਸਕਦਾ ਹੈ। ਟਿਕਾਊ ਵਿਕਾਸ ਅਤੇ ਚੁਕਿਰਦੇ ਦੀ ਸਾਂਭ ਸੰਭਾਲ ਲਈ ਇਨ੍ਹਾਂ ਤੂਫਾਨਾਂ ਨਾਲ ਨਜਿੱਠਣਾ ਅਤੇ ਇਨ੍ਹਾਂ ਤੇ ਠੱਲ ਪਾਉਣਾ ਬਹੁਤ ਜ਼ਰੂਰੀ ਹੈ। ਤੇ ਆਓ ਅੱਜ ਦੇ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ ਸਾਡੇ ਅੱਜ ਦੇ ਕਲਾਕਾਰ ਮੁਹੰਮਦ ਰਫੀ ਦੇ ਗਾਏ ਇਸ ਗੀਤ ਦੇ ਨਾਲ।

0: ਪਾਣੀ।
1: ਇਹ ਗੀਤ ਤੁਸੀਂ ਮੁਹੰਮਦ ਰਫੀ ਦੀ ਆਵਾਜ਼ ਵਿੱਚ ਸੁਣ ਰਹੇ ਸੀ। ਦਾਣਾ ਪਾਣੀ ਖਿੱਚ ਲਿਆਉਂਦਾ, ਇੱਥੇ ਕੌਣ ਕਿਸੇ ਦਾ ਖਾਂਦਾ। ਸੁਣਦੇ ਹਾਂ ਮੁਹੰਮਦ ਰਫੀ ਦੀ ਹੀ ਆਵਾਜ਼ ਵਿੱਚ ਫਿਲਮ ਗੁੱਡੀ ਦਾ ਇਹ ਗੀਤ।

0: ਤੁਸੀਂ ਮੁਹੰਮਦ ਰਫੀ ਦੀ ਆਵਾਜ਼ ਵਿੱਚ ਸੁਣ ਰਹੇ ਸੀ। ਹੁਣ ਪੇਸ਼ ਹੈ ਵਾਰਤਾ। ਮਨੁੱਖੀ ਜੀਵਨ ਵਿੱਚ ਪਰਿਵਾਰ ਦੀ ਅਹਿਮੀਅਤ ਤੇ ਵਾਰਤਾਕਾਰ ਨੇ ਪ੍ਰਤਿਭਾ ਸਾਨੀ।
1: ਮਨੁੱਖ ਤੇ ਜੀਵਨ ਦੀ ਪਹਿਲੀ ਇਕਾਈ ਹੁੰਦਾ ਹੈ ਉਹਦਾ ਪਰਿਵਾਰ। ਪਹਿਲੀ ਸਾਹ ਤੋਂ ਲੈ ਕੇ ਆਖਰੀ ਸਾਹ ਤੱਕ ਪਰਿਵਾਰ ਸਭ ਤੋਂ ਮਹੱਤਵਪੂਰਨ ਇਕਾਈ ਹੁੰਦਾ ਹੈ। ਪਰਿਵਾਰ ਹੀ ਇੱਕ ਮਨੁੱਖ ਨੂੰ ਦੂਜੇ ਨਾਲ ਜੋੜਦਾ ਹੈ, ਰਿਸ਼ਤਿਆਂ ਨਾਲ ਜੋੜਦਾ ਹੈ, ਸੰਬੰਧਾਂ ਨਾਲ ਜੋੜਦਾ ਹੈ। ਸਮਾਜ ਹੋਰ ਇੱਕ ਬੰਦੇ ਦੇ ਵਿੱਚ ਇੱਕ ਪੁਲ ਦਾ ਕੰਮ ਕਰਦਾ ਹੈ ਪਰਿਵਾਰ। ਪਰਿਵਾਰ ਤੋਂ ਵੱਖ ਮਨੁੱਖ ਹਵਾ ਵਿੱਚ ਉੱਡਦੇ ਪੱਤੇ ਵਾਂਗ ਬਣ ਜਾਂਦਾ ਹੈ। ਇਹ ਸਾਡੇ ਖੂਨ ਦੇ ਰਿਸ਼ਤੇ, ਜਨਮ ਦੇ ਰਿਸ਼ਤੇ ਹੀ ਸਾਨੂੰ ਹਰ ਪਲ ਹਰ ਹਾਲ ਵਿੱਚ ਇੱਕ ਮਜ਼ਬੂਤ ਆਧਾਰ ਅਤੇ ਸਹਾਰਾ ਦਿੰਦੇ ਨੇ। ਮੁਸ਼ਕਿਲ ਵੇਲੇ ਭਾਵਨਾਤਮਕ ਹੌਸਲਾ ਤੇ ਸਾਥ ਦਿੰਦੇ ਨੇ। ਪਰਿਵਾਰ ਤੋਂ ਹੀ ਕਿਸੇ ਦੀ ਸਮਾਜ ਵਿੱਚ ਪਛਾਣ ਬਣਦੀ ਹੈ। ਦਾਦਾ ਦਾਦੀ, ਮਾਂ ਬਾਪ ਦੇ ਨਾਂ

0: ਤੋਂ ਹੀ ਬੱਚੇ ਦੀ ਪਛਾਣ ਹੁੰਦੀ ਹੈ। ਲੋਕ ਇਹੀ ਕਹਿੰਦੇ ਨੇ ਉਹ ਸ਼ਰਮਾ ਜੀ ਦੇ ਬੱਚੇ ਨੇ, ਉਹਦੀ ਮਾਂ ਤਾਂ ਪੜ੍ਹੀ ਲਿਖੀ ਹੈ ਤਾਂ ਹੀ ਉਹ ਵੀ ਹੁਸ਼ਿਆਰ ਕੁੜੀ ਹੈ। ਤੁਸੀਂ ਰੋਜ਼ ਆਪਣੇ ਆਂਢ ਗੁਆਂਢ ਵੀ ਦੇਖਦੇ ਸੁਣਦੇ ਹੋ, ਜਿਵੇਂ ਪਰਿਵਾਰ ਹੋਏਗਾ ਉਂਝੇ ਅਗਲੀ ਪੀੜ੍ਹੀ ਹੋਏਗੀ। ਪਰਿਵਾਰ ਤੋਂ ਹੀ ਨਿਆਣੇ ਨੂੰ ਪਹਿਲੇ ਸਬਕ ਮਿਲਦੇ ਨੇ। ਮਾਂ ਬਾਪ ਰਿਸ਼ਤੇ ਨਾਤਿਆਂ ਤੋਂ ਹੀ ਆਪਣੇ ਪਰਾਏ ਦੀ ਪਛਾਣ ਹੁੰਦੀ ਹੈ। ਦਿਨ ਰਾਤ ਖਾਣ ਪਾਣ ਦੇ ਸਮੇਂ ਅਤੇ ਨਿਯਮ ਪਤਾ ਲੱਗਦੇ ਨੇ। ਘਰ ਤੋਂ ਹੀ ਬੱਚਾ ਰਲ ਕੇ ਰਹਿਣਾ ਸਿੱਖਦਾ ਹੈ। ਮਨਪਸੰਦ ਚੀਜ਼ ਵੀ ਘਰ ਵਿੱਚ ਵੰਡ ਕੇ ਖਾਣਾ ਪਰਿਵਾਰ ਹੀ ਸਿਖਾਉਂਦਾ ਹੈ। ਛੋਟੇ ਬੱਚੇ ਦੀਆਂ ਜਿੱਦਾਂ ਦਾਦੀ ਨਾਨੀ ਹੀ ਪਿਆਰ ਨਾਲ ਮੁਕਾਉਂਦੀਆਂ ਨੇ। ਕਿਸੇ ਵੀ ਨਿਆਣੇ ਲਈ ਮਾਂ ਬਸ ਉਹਦੀ ਹੀ ਹੁੰਦੀ ਹੈ। ਕੋਈ ਮਾਂ ਨਾਲ ਗੱਲ ਵੀ ਕਰੇ ਤਾਂ ਬੱਚਾ ਰੋਣ ਲੱਗ ਜਾਂਦਾ ਹੈ। ਇਹ ਪਰਿਵਾਰ ਤੋਂ ਹੀ ਮਨੁੱਖ ਸਿੱਖਦਾ ਹੈ ਕਿ ਮਾਂ ਸਭ ਦੇ ਕੰਮ ਬਰਾਬਰ ਕਰੇਗੀ ਅਤੇ ਸਭ ਨੂੰ ਉਹਦੀ ਸੁਣਨੀ ਵੀ ਹੈ ਔਰ ਮੰਨਣੀ ਵੀ ਹੈ। ਖੇਡਦੇ ਜੇ ਬੱਚਾ ਡਿੱਗ ਜਾਏ, ਚੋਟ ਲੱਗ ਜਾਏ ਤਾਂ ਉਹ ਦਰਦ ਚੁੱਪ ਕਰਕੇ ਸਹਿ ਜਾਂਦਾ ਹੈ। ਪਰ ਜੇ ਮਾਂ, ਦਾਦੀ ਜਾਂ ਘਰ ਦਾ ਕੋਈ ਵਡੇਰਾ ਸਾਹਮਣੇ ਹੋਏ ਤਾਂ ਉਹਨੂੰ ਲੱਗਦਾ ਹੈ। ਇਹ ਇੱਕ ਭਾਵਨਾਤਮਕ ਸੁਰੱਖਿਆ ਸਿਰਫ ਪਰਿਵਾਰ ਤੋਂ ਹੀ ਆਉਂਦੀ ਹੈ। ਆਪਣੇ ਪਰਿਵਾਰ ਦਾ ਪਿਆਰ, ਗੁੱਸਾ ਸਭ ਸਾਡੇ ਅੱਛੇ ਲਈ ਹੁੰਦੀ ਹੈ। ਮਾਂ ਬਾਪ ਘਰ ਦੇ ਵੱਡੇ ਪਿਆਰ ਕਿਸੇ ਮਤਲਬ ਜਾਂ ਲੈਣ ਦੇਣ ਦੇ ਸੌਦੇ ਲਈ ਨਹੀਂ ਕਰਦੇ, ਬਸ ਉਹ ਵੱਡੇ ਨੇ ਅਤੇ ਬੱਚਿਆਂ ਲਈ ਪਿਆਰ ਬੇਇੰਤਹਾ ਕਰਦੇ ਨੇ। ਘਰ ਦੇ ਲੋਕ ਗਲਤੀ ਸੁਧਾਰ ਕੇ ਕੋਈ ਤਨਖਾਹ ਨਹੀਂ ਮੰਗਦੇ, ਸਾਨੂੰ ਕੋਈ ਨੁਕਸਾਨ ਨਾ ਹੋਏ, ਕੋਈ ਚੋਟ ਜਾਂ ਧੋਖਾ ਨਾ ਦੇ ਜਾਏ, ਇਸ ਲਈ ਸੰਭਾਲ ਕੇ, ਸਮਝਾ ਕੇ ਵਰਤਣਾ ਸਿਖਾਉਂਦੇ ਨੇ। ਆਪਣੇ ਘਰ, ਆਪਣੇ ਪਰਿਵਾਰ ਵਿੱਚ ਆਉਣ ਲਈ, ਨਾਲ ਬੈਠਣ, ਗੱਲ ਕਰਨ, ਖਾਣ ਪਾਣ ਲਈ ਸਾਨੂੰ ਕਿਸੇ ਡਿਗਰੀ ਜਾਂ ਲਾਗ ਲਪੇਟ ਦੀ ਲੋੜ ਨਹੀਂ ਪੈਂਦੀ। ਜਿਵੇਂ ਉਹ ਜੈਸੇ ਉਹ ਬਾਹਾਂ ਖੋਲ੍ਹ ਕੇ ਦਿਲ ਨਾਲ ਅਪਣਾ ਲੈਂਦੇ ਨੇ। ਘਰ ਔਰ ਆਪਣਿਆਂ ਵਿੱਚ ਨਾ ਸਟੇਟਸ, ਨਾ ਰੂਪ ਰੰਗ, ਨਾ ਕੱਪੜਿਆਂ ਨੂੰ ਨਾਪਦੇ ਨੇ, ਬਸ ਹੁੰਦੀ ਹੈ ਇੱਕ ਬਿਨਾਂ ਕਿਸੇ ਮਤਲਬ ਦੀ ਪਿਆਰ ਭਰੀ ਸੁਰੱਖਿਆ। ਮਨੁੱਖ 'ਤੇ ਕਿਸੇ ਵਕਤ ਕੋਈ ਉਤਾਰ ਚੜ੍ਹਾਵ ਆਏ, ਕੋਈ ਤਕਲੀਫ ਆ ਜਾਏ ਅਤੇ ਅੱਧੀ ਰਾਤੀ ਵੀ ਉਹ ਪਰਿਵਾਰ ਹੀ ਸਭ ਤੋਂ ਪਹਿਲੇ ਭੱਜਦੇ ਆਉਂਦੇ ਨੇ। ਭੈਣ ਭਰਾ ਦਾ ਕਹਿਣਾ, ਓਏ ਡਰਦਾ ਕਿਉਂ ਏ, ਮੈਂ ਖੜ੍ਹਾ ਨਾ ਤੇਰੇ ਪਿੱਛੇ, ਹਰ ਮੁਸ਼ਕਿਲ ਲੰਘਣ ਦਾ ਹੌਸਲਾ ਭਰ ਦਿੰਦੇ ਨੇ। ਇਹੀ ਪਿਆਰੇ ਬੋਲ ਆਪਣਿਆਂ ਦੇ ਮਰਦੇ ਬੰਦੇ ਨੂੰ ਵੀ ਜੀਣ ਦੀ ਚਾਹ ਭਰ ਦਿੰਦੇ ਨੇ। ਇਹ ਮਾਨਸਿਕ ਸਹਿਯੋਗ ਸਰੀਰ ਵਿੱਚ ਨਈ ਤਾਕਤ ਭਰ ਦਿੰਦਾ ਏ ਅਤੇ ਬੰਦਾ ਫਿਰ ਤੋਂ ਜ਼ਿੰਦਗੀ ਦੀਆਂ ਮੁਸ਼ਕਲਾਂ ਨਾਲ ਦੋ ਹੱਥ ਕਰਨ ਲਈ ਤਿਆਰ ਹੋ ਜਾਂਦਾ ਏ। ਸਮਾਜ ਵਿੱਚ ਰਲ ਮਿਲ ਕੇ ਆਪਸ ਵਿੱਚ ਮਦਦ ਕਰਕੇ ਰਹਿਣਾ ਮਨੁੱਖ ਪਰਿਵਾਰ ਤੋਂ ਹੀ ਪਹਿਲੇ ਸਿੱਖਦਾ ਏ। ਘਰ ਤੋਂ ਹੀ ਮਨੁੱਖ ਵੱਡਿਆਂ ਨੂੰ ਸੁਣਨ ਦੀ, ਉਹਨਾਂ ਦਾ ਆਦਰ ਕਰਨ ਦੀ, ਵੱਡਿਆਂ ਦੇ ਅਨੁਭਵ ਤੋਂ ਸਿੱਖਣ ਦੀ ਸ਼ੁਰੂਆਤ ਕਰਦਾ ਏ। ਫਿਰ ਇਹੀ ਸਿੱਖਿਆ ਸਕੂਲ ਵਿੱਚ ਮਿੱਤਰਾਂ ਨਾਲ, ਅਧਿਆਪਕਾਂ ਨਾਲ ਵਰਤਣ ਵਿੱਚ ਸਹਿਯੋਗੀ ਹੁੰਦੀ ਏ। ਉਮਰ ਦੇ ਨਾਲ ਨੌਕਰੀ, ਦੋਸਤੀ, ਨਵੇਂ ਰਿਸ਼ਤਿਆਂ ਨੂੰ ਨਿਭਾਉਣ ਲਈ ਇਹੀ ਪਿਆਰ, ਆਪਸ ਵਿੱਚ ਮੇਲਜੋਲ, ਆਦਰ ਭਾਵ ਅਤੇ ਸਹਿਯੋਗ ਦੀ ਭਾਵਨਾ ਬਹੁਤ ਜ਼ਰੂਰੀ ਹੈ। ਨੈਤਿਕ ਮੁੱਲ, ਆਪਸੀ ਰਿਸ਼ਤਿਆਂ ਦਾ ਲਿਹਾਜ਼ ਬਚਪਨ ਤੋਂ ਹੀ ਬੱਚਾ ਆਪਣੇ ਘਰ ਤੋਂ ਹੀ ਸਿੱਖਦਾ ਹੈ। ਕਦਮ ਕਦਮ 'ਤੇ ਵੱਡੇ ਸੰਭਾਲ ਕੇ, ਸਿਖਾ ਕੇ ਇੱਕ ਨਿੱਕੇ ਬੱਚੇ ਨੂੰ ਪਰਵਾਨ ਚੜ੍ਹਾਉਂਦੇ ਨੇ। ਪੜ੍ਹਾਈ, ਘਰ ਗ੍ਰਸਤੀ, ਘਰ ਦੇ ਛੋਟੇ ਵੱਡੇ ਸਭ ਕੰਮ ਆਪਣੇ ਵੱਡਿਆਂ ਨੂੰ ਦੇਖ ਕੇ, ਪੁੱਛ ਕੇ ਹੀ ਬੱਚਾ ਸਿੱਖਦਾ ਹੈ। ਮਾਂ ਬਾਪ ਨੇ ਜ਼ਿੰਦਗੀ ਵਿੱਚ ਜੋ ਗਲਤੀ ਕੀਤੀ ਜਾਂ ਨੁਕਸਾਨ ਪਾਇਆ ਹੁੰਦਾ ਹੈ, ਉਹ ਬੱਚੇ ਨੂੰ ਉਹੀ ਕੰਮ ਤੋਂ ਰੋਕਦੇ ਨੇ, ਸਮਝਾਉਂਦੇ ਨੇ ਕਿ ਇਸ ਕੰਮ ਪਿੱਛੇ ਇਹ ਨੁਕਸਾਨ ਹੋਏਗਾ, ਜਾਂ ਇਸ ਕੋਰਸ ਨਾਲ ਜੀਵਨ ਵਿੱਚ ਕਿੱਥੇ ਜਾ ਸਕਦੇ ਹੋ ਜਾਂ ਕਿੱਥੇ ਨਹੀਂ। ਵੱਡਿਆਂ ਨੂੰ ਜ਼ਿੰਦਗੀ ਦਾ ਅਨੁਭਵ ਜ਼ਿਆਦਾ ਹੁੰਦਾ ਹੈ, ਜਾਣਕਾਰੀ ਵੱਧ ਹੁੰਦੀ ਹੈ ਅਤੇ ਵੱਡਿਆਂ ਦੀ ਸਲਾਹ ਨਾਲ ਚੱਲ ਕੇ ਕੋਈ ਵੀ ਪੂਰਾ ਫਾਇਦਾ ਲੈ ਸਕਦਾ ਹੈ। ਮਨੁੱਖ ਸਮਾਜਿਕ ਪ੍ਰਾਣੀ ਹੈ। ਸਮਾਜ ਪਰਿਵਾਰ ਦਾ ਵੱਡਾ ਰੂਪ ਹੈ। ਹਰ ਪਰਿਵਾਰ ਆਪਣੇ ਇੱਕ ਅਲੱਗ ਨਾਂ, ਕੰਮ, ਰਸਮੋ ਰਿਵਾਜ਼ਾਂ ਤੋਂ ਆਪਣੀ ਪਹਿਚਾਣ ਬਣਾਉਂਦਾ ਹੈ। ਇਹੀ ਪਹਿਚਾਣ ਬੱਚੇ ਨੂੰ ਮਾਂ ਬਾਪ ਪਰਿਵਾਰ ਤੋਂ ਵਿਰਾਸਤ ਵਿੱਚ ਮਿਲਦੀ ਹੈ। ਜੇ ਕੋਈ ਡਾਕਟਰ ਹੈ ਤਾਂ ਉਹਦੇ ਪਰਿਵਾਰ ਦੇ ਲੋਕ ਵੀ ਡਾਕਟਰ ਸਾਹਿਬ ਦੀ ਪਤਨੀ ਬੱਚੇ ਅਖਾਉਂਦੇ ਨੇ। ਵਕੀਲ ਹੋਏ, ਡਾਕਟਰ ਹੋਏ, ਕਲਾਕਾਰ ਜਾਂ ਕੋਈ, ਹਰ ਮਾਂ ਬਾਪ ਆਪਣੀ ਅਗਲੀ ਪੀੜ੍ਹੀ ਨੂੰ ਆਪਣੇ ਕੰਮ ਵਿੱਚ ਹੀ ਦੇਖਦੇ ਨੇ। ਆਪਣੇ ਅਨੁਭਵ ਨਾਲ ਬਜ਼ੁਰਗ ਆਪਣੇ ਕੰਮ ਦੇ ਗੁਣ ਦੋਸ਼ ਜਾਣਦੇ ਨੇ। ਇਸੇ ਲਈ ਉਹ ਬੱਚਿਆਂ ਦਾ ਮਾਰਗਦਰਸ਼ਨ ਕਰਦੇ ਨੇ, ਉਹਨਾਂ ਨੂੰ ਭਵਿੱਖ ਦੀ ਤਰੱਕੀ ਲਈ, ਸਹੀ ਰਸਤਾ ਚੁਣਨ ਲਈ, ਸਹੀ ਫੈਸਲੇ ਲੈਣ ਲਈ ਮਦਦ ਕਰਦੇ ਨੇ। ਸੁਰੱਖਿਅਤ ਪਰਿਵਾਰ, ਆਪਣੇਪਨ ਦਾ ਮਾਹੌਲ ਅਤੇ ਦੋ ਪੀੜ੍ਹੀਆਂ ਦੇ ਵਿੱਚ ਭਾਵਨਾਤਮਕ ਸਮਝ, ਆਪਸੀ ਆਦਰ ਅਤੇ ਵਿਸ਼ਵਾਸ ਬੱਚੇ ਵਿੱਚ ਇੱਕ ਅਲੱਗ ਆਤਮ ਵਿਸ਼ਵਾਸ ਭਰ ਦਿੰਦੇ ਨੇ। ਐਸੇ ਪਰਿਵਾਰ ਦੇ ਬੱਚੇ ਨਿਡਰ, ਸਾਹਸੀ, ਰਚਨਾਤਮਕ ਔਰ ਨੈਤਿਕ ਵਿਚਾਰਵਾਨ, ਕਲਪਨਾਸ਼ੀਲ ਹੁੰਦੇ ਨੇ। ਇਹ ਬੱਚੇ ਮੁਸ਼ਕਲਾਂ ਨੂੰ ਸਹੀ ਤਰੀਕੇ ਨਾਲ ਹੱਲ ਕਰਦੇ ਨੇ, ਜਲਦੀ ਹੀ ਆਤਮ ਨਿਰਭਰ ਹੋ ਜਾਂਦੇ ਨੇ। ਭਰੇ ਪੂਰੇ ਪਰਿਵਾਰ ਵਿੱਚ ਰਹਿੰਦਿਆਂ ਮਨੁੱਖ ਨੂੰ ਕਦੇ ਇਕੱਲਾਪਨ ਮਹਿਸੂਸ ਨਹੀਂ ਹੁੰਦਾ। ਅੱਜ ਕੱਲ੍ਹ ਜਿਹੜਾ ਤਣਾਅ ਅਤੇ ਉਹਦੀਆਂ ਬਿਮਾਰੀਆਂ ਸੁਣਦੀਆਂ ਨੇ, ਪਿਆਰ ਭਰੇ ਪਰਿਵਾਰਿਕ ਮਾਹੌਲ ਵਿੱਚ ਰਹਿੰਦਿਆਂ ਐਸੀ ਕੋਈ ਸਮੱਸਿਆ ਪੈਦਾ ਨਹੀਂ ਹੁੰਦੀ। ਜੇ ਕਦੇ ਹੋਣ ਲੱਗੇ ਤਾਂ ਪਰਿਵਾਰ ਦਾ ਕੋਈ ਨਾ ਕੋਈ ਨਾਲ ਖੜਾ ਮਿਲਦਾ ਹੈ। ਰਲ ਕੇ ਬੈਠਣਾ, ਦਿਨ ਭਰ ਦੇ ਕੰਮ ਅਨੁਭਵ ਸਾਂਝੇ ਕਰਨਾ, ਰਲ ਕੇ ਵੰਡ ਕੇ ਖਾਣਾ, ਹੱਸਣਾ, ਬੋਲਣਾ, ਕਿਸੇ ਦਾ ਵੀ ਇਕੱਲਾਪਨ ਦੂਰ ਕਰ ਦਿੰਦੇ ਨੇ। ਮਨੁੱਖ ਦਿਨ ਭਰ ਦੀ ਥਕਾਨ ਪਰੇਸ਼ਾਨੀ ਭੁੱਲ ਜਾਂਦਾ ਹੈ ਅਤੇ ਅਸੀਂ ਕਿਸੇ ਵੀ ਮੁਸ਼ਕਿਲ ਦਾ ਹੱਲ ਆਸਾਨੀ ਨਾਲ ਢੂੰਢ ਸਕਦੇ ਹਾਂ। ਕੋਈ ਵੀ ਕੰਮ ਜਾਂ ਪਰੇਸ਼ਾਨੀ ਜ਼ਿਆਦਾ ਨਹੀਂ ਰੁਕਦਾ। ਹੱਸਦੇ ਖੇਡਦੇ ਘਰ ਦੇ ਬੰਦੇ ਮਾਨਸਿਕ ਤੌਰ 'ਤੇ ਸਵਸਥ ਅਤੇ ਖੁਸ਼ ਰਹਿੰਦੇ ਨੇ, ਜਿਹਦੇ ਨਾਲ ਉਹਨਾਂ ਦੀ ਕੰਮ ਕਰਨ ਦੀ ਸਮਰੱਥਾ ਅਤੇ ਇੱਛਾ ਵੀ ਦੁੱਗਣੀ ਹੋ ਜਾਂਦੀ ਹੈ ਅਤੇ ਪਰਿਵਾਰ ਵੀ ਵੱਧਦਾ ਫਲਦਾ ਹੈ। ਸੌ ਬਿਮਾਰੀਆਂ ਦੀ ਇੱਕ ਦਵਾ ਹੁੰਦਾ ਹੈ ਹੱਸਦਾ ਖੇਡਦਾ ਰਲ ਮਿਲ ਕੇ ਰਹਿੰਦਾ ਪਰਿਵਾਰ। ਜਦੋਂ ਅਸੀਂ ਆਸੇ ਪਾਸੇ ਹਰ ਹਾਲ ਵਿੱਚ ਆਪਣੇ ਜਾਣਕਾਰ, ਪਿਆਰ ਕਰਨ ਵਾਲੇ, ਸਾਨੂੰ ਸਮਝਣ ਵਾਲਿਆਂ ਨੂੰ ਵੇਖਦੇ ਹਾਂ, ਉਹਨਾਂ ਨਾਲ ਰਹਿੰਦੇ ਹਾਂ, ਤਾਂ ਆਪੋ ਆਪ ਸਾਨੂੰ ਸੁਰੱਖਿਆ ਅਤੇ ਆਪਣੀ ਜ਼ਿੰਮੇਦਾਰੀ ਦੀ ਸਮਝ ਆ ਜਾਂਦੀ ਹੈ। ਆਪਣਿਆਂ ਦੇ ਲਈ ਕੁਝ ਕਰਨ ਦਾ ਉਦੇਸ਼ ਮਿਲ ਜਾਂਦਾ ਹੈ, ਜੋ ਜ਼ਿੰਦਗੀ ਨੂੰ ਵੀ ਸਹੀ ਰਾਹ 'ਤੇ ਲਾਉਂਦਾ ਹੈ। ਅੱਛਾ ਪਰਿਵਾਰ ਬਸ ਆਪਣਾ ਹੁੰਦਾ ਹੈ। ਉਹ ਕਾਲਾ ਗੋਰਾ, ਸਹੀ ਗਲਤ, ਅਮੀਰ ਗਰੀਬ ਦਾ ਫਰਕ ਨਹੀਂ ਕਰਦਾ। ਬਸ ਪੂਰਾ ਪਰਿਵਾਰ ਇੱਕ ਮੁੱਠ ਹੋ ਕੇ ਚੱਲਦਾ ਹੈ। ਐਸੇ ਘਰਾਂ ਦੇ ਬੱਚੇ ਗੁਸੈਲ ਜਾਂ ਲੜਾਕੇ ਨਹੀਂ ਦਿਸਦੇ। ਉਹਨਾਂ ਵਿੱਚ ਹਰ ਹਾਲਤ ਤੋਂ ਬਾਹਰ ਨਿਕਲਣ ਲਈ ਰਸਤਾ ਹੁੰਦਾ ਹੈ। ਜ਼ਰਾ ਜਿਹੀ ਗੱਲ 'ਤੇ ਅੜਦੇ ਨਹੀਂ, ਉਹਨੂੰ ਪਾਰ ਕਰਨ ਲਈ ਕੋਸ਼ਿਸ਼ ਕਰਦੇ ਨੇ। ਹਾਲਾਤ ਨੂੰ ਵੇਖਦੇ ਆਪਣਾ ਰਵੱਈਆ ਵੀ ਬਦਲ ਲੈਂਦੇ ਨੇ। ਜਿਹਨੂੰ ਕਹਿ ਸਕਦੇ ਹਾਂ ਕਿ ਮੌਕੇ ਦੀ ਨਜ਼ਾਕਤ ਵੇਖਦੇ ਹੋਏ ਆਪਣੇ ਵਿੱਚ ਲਚੀਲਾਪਨ ਰੱਖਣਾ, ਹਰ ਹਾਲ ਵਿੱਚ ਬਸ ਆਪਣੇ ਟੀਚੇ ਤੱਕ ਪਹੁੰਚਣਾ ਆਸਾਨ ਕਰ ਲੈਂਦੇ ਨੇ। ਪਰਿਵਾਰ ਉਹ ਹੁੰਦਾ ਹੈ ਜੋ ਬੱਚੇ ਦੀ ਪਹਿਲੀ ਬੋਲੀ 'ਤੇ ਮਿਠਾਈ ਵੰਡਦਾ ਹੈ ਅਤੇ ਪਹਿਲੀ ਚੋਟ 'ਤੇ ਸਾਰੀ ਰਾਤ ਉਹਦੇ ਸਿਰਾਣੇ ਬੈਠ ਕੇ ਉਹਨੂੰ ਹੌਸਲਾ ਦਿੰਦਾ ਹੈ। ਕਾਰਡ ਦੇ ਕੇ ਪਾਰਟੀ 'ਤੇ ਚਾਹੇ ਹਜ਼ਾਰ ਪਰਾਹੁਣੇ ਸੱਦ ਲਓ, ਪਰ ਤੁਹਾਡੀ ਨਿੱਕੀ ਤੋਂ ਨਿੱਕੀ ਖੁਸ਼ੀ ਵਿੱਚ ਸੱਚੀ ਖੁਸ਼ੀ ਔਰ ਪੂਰੇ ਦਿਲ ਨਾਲ ਮਾਂ ਹੀ ਹਲਵਾ ਬਣਾ ਕੇ ਖਵਾਉਂਦੀ ਹੈ। ਜੇ ਔਖੇ ਵੇਲੇ ਸਾਰੇ ਬੂਹੇ ਬੰਦ ਹੋ ਜਾਣ ਤਾਂ ਮਾਂ ਅਤੇ ਪਰਿਵਾਰ ਹੀ ਆਪਣਾ ਸਭ ਦੇ ਕੇ ਵੀ ਸਾਨੂੰ ਸੁਰੱਖਿਆ ਦੀ ਛਾਂ ਦਿੰਦੇ ਨੇ। ਪਰਿਵਾਰ ਔਰ ਆਪਣੇ ਕਿਸੇ ਸ਼ਰਤ ਬਿਨਾਂ, ਕਿਸੇ ਸੌਦੇਬਾਜ਼ੀ ਦੇ ਬਿਨਾਂ ਇੰਨੀ ਮਜ਼ਬੂਤ ਅਤੇ ਸੌਖੀ ਜ਼ਿੰਦਗੀ ਦਿੰਦੇ ਨੇ। ਪਰਿਵਾਰ ਨਾਲ ਭਾਵਨਾਤਮਕ ਹੀ ਨਹੀਂ, ਕਈ ਸਰੀਰਿਕ ਜਾਂ ਪੈਸੇ ਤੋਂ ਆਉਣ ਵਾਲੀਆਂ ਪਰੇਸ਼ਾਨੀਆਂ ਵੀ ਹਵਾ ਵਾਂਗ ਨਿਕਲ ਜਾਂਦੀਆਂ ਨੇ। ਪਰਿਵਾਰ ਦੀਆਂ ਇਹੀ ਨਿੱਕੀਆਂ ਵੱਡੀਆਂ ਸਹਾਇਤਾਵਾਂ ਮਨੁੱਖ ਦਾ ਦਿਮਾਗ, ਸਿਹਤ, ਹਾਜ਼ਮਾ ਵੀ ਤੰਦਰੁਸਤ ਰੱਖਦੇ ਨੇ। ਪਰਿਵਾਰ ਤੋਂ ਪੀੜ੍ਹੀ ਦਰ ਪੀੜ੍ਹੀ ਇੱਕ ਡੋਰ ਬਣਦੀ ਹੈ। ਕਦੇ ਮਾਂ ਬਾਪ ਬੱਚਿਆਂ ਨੂੰ ਪਰਵਾਨ ਚੜ੍ਹਾਉਂਦੇ ਨੇ, ਉਹਨਾਂ ਲਈ ਤਨ ਮਨ ਧਨ ਲਾ ਦਿੰਦੇ ਨੇ, ਉਹਨਾਂ ਦੀ ਸਿੱਖਿਆ, ਸੰਸਕਾਰਾਂ, ਵਿਵਹਾਰ ਨੂੰ ਵੱਧ ਤੋਂ ਵੱਧ ਸੁਧਾਰਦੇ ਨੇ। ਫਿਰ ਉਹਨਾਂ ਦੇ ਬੁਢਾਪੇ ਵਿੱਚ ਇਹੀ ਬੱਚੇ ਉਹਨਾਂ ਦਾ ਸਹਾਰਾ ਬਣਦੇ ਨੇ। ਉਮਰ ਦੀ ਕਮਜ਼ੋਰੀ ਅਤੇ ਪੈਸੇ ਦੀ ਕਮੀ ਨੂੰ ਆਪਣੇਪਨ ਨਾਲ, ਦੇਖਭਾਲ ਨਾਲ ਮਿਟਾਉਂਦੇ ਨੇ। ਪਿਛਲੇ ਸਮਿਆਂ ਵਿੱਚ ਸਿਰਫ ਖੂਨ ਦੇ ਅਤੇ ਕਾਨੂੰਨ ਦੇ ਰਿਸ਼ਤੇ ਵਾਲੇ ਪਰਿਵਾਰ ਅਖਾਂਦੇ ਸਨ, ਪਰ ਅੱਜ ਦੀ ਦੌੜਦੀ ਜ਼ਿੰਦਗੀ ਵਿੱਚ ਦੋਸਤਾਂ ਦੇ, ਗੁਰੂਆਂ ਦੇ, ਹੋਰ ਸੋਸ਼ਲ ਮੀਡੀਆ ਦੇ ਸਮੁਦਾਇ ਵੀ ਪਰਿਵਾਰ ਜਿਹੇ ਹੀ ਬਣ ਗਏ ਨੇ। ਮੁਸ਼ਕਿਲ ਵੇਲੇ ਇਹ ਸਭ ਵੀ ਬਿਨਾਂ ਕਿਸੇ ਸ਼ਰਤ ਜਾਂ ਲਾਲਚ ਦੇ ਮਦਦ ਕਰਦੇ ਨੇ। ਇਹਨਾਂ ਪਰਿਵਾਰਾਂ ਦੇ ਢਾਂਚੇ ਨਾਲ ਕੋਈ ਮਨੁੱਖ ਆਪਣੀ, ਆਪਣੇ ਕੰਮ ਦੀ ਕਦਰ ਪਛਾਣਦਾ ਹੈ। ਆਪਣੇ ਆਪ ਦੇ ਹੋਣ ਦਾ ਇੱਕ ਸੁੰਦਰ ਅਹਿਸਾਸ ਹੁੰਦਾ ਹੈ। ਜਦੋਂ ਵੱਡੇ ਘਰ ਦੇ ਬੱਚਿਆਂ ਦੇ ਆਪਸੀ ਝਗੜੇ ਅਤੇ ਮੁਸ਼ਕਲਾਂ ਸੁਲਝਾਉਂਦੇ ਨੇ ਅਤੇ ਬੱਚੇ ਉਹਨਾਂ ਨੂੰ, ਉਹਨਾਂ ਦੇ ਤਰੀਕਿਆਂ ਨੂੰ ਵੇਖ ਕੇ ਸਿੱਖਿਆ ਲੈਂਦੇ ਨੇ। ਕਦੇ ਪੈਸੇ ਦੀ ਲੋੜ ਹੋਵੇ ਤਾਂ ਸਭ ਤੋਂ ਪਹਿਲੇ ਪਰਿਵਾਰ ਹੀ ਮਦਦ ਕਰਦਾ ਹੈ। ਨਿੱਕੇ ਨਿੱਕੇ ਪਰਿਵਾਰ 'ਚ ਸਵਸਥ ਹੱਸਦੇ ਵੱਧਦੇ ਫੁੱਲਦੇ ਨੇ ਤਾਂ ਹੀ ਉਹਨਾਂ ਤੋਂ ਮਿਲ ਕੇ ਇੱਕ ਵੱਡਾ ਸਵਸਥ ਖੁਸ਼ਹਾਲ ਸਮਾਜ ਬਣਦਾ ਹੈ। ਮਜ਼ਬੂਤ ਅਤੇ ਸਵਸਥ ਪਰਿਵਾਰ ਹੀ ਅਜਿਹੇ ਮਨੁੱਖ ਦਾ ਨਿਰਮਾਣ ਕਰਦਾ ਹੈ ਜਿਹੜਾ ਸਮਾਜ ਲਈ ਕਲਿਆਣਕਾਰੀ ਕੰਮ ਕਰੇ, ਸਮਾਜ ਨੂੰ ਵਿਕਾਸ ਰਾਹੀਂ ਲੈ ਜਾਏ। ਅੱਛਾ ਮਨੁੱਖ ਪਰਿਵਾਰ ਅਤੇ ਸਮਾਜ ਵਿੱਚ ਸਕਾਰਾਤਮਕ ਯੋਗਦਾਨ ਕਰਦਾ ਹੈ। ਪਰਿਵਾਰ ਇੱਕ ਅਜਿਹੀ ਮਜ਼ਬੂਤ, ਨਰਮ, ਸਥਿਰ, ਸੁਰੱਖਿਅਤ ਮਸ਼ੀਨ ਵਾਂਗ ਹੁੰਦੀ ਹੈ ਜੋ ਦੁਨੀਆ ਦੀ ਹਰ ਮੁਸ਼ਕਿਲ ਦਾ ਹੱਲ ਟੂੰਡ ਸਕਦੀ ਹੈ। ਸਭ ਤੋਂ ਮਹੱਤਵਪੂਰਨ ਪੁਰਜਾ ਜਾਂ ਪਹੀਆ ਹੁੰਦਾ ਹੈ ਕਿਸੇ ਵੀ ਸਮਾਜ ਦਾ ਪਰਿਵਾਰ। ਮਾਂ ਬਾਪ ਵੱਡੇ ਬੱਚਿਆਂ ਨੂੰ ਡਾਂਟਦੇ ਮਾਰਦੇ ਨੇ, ਗਲਤੀ ਕਰਨ 'ਤੇ ਰੋਕਦੇ ਨੇ, ਪਰ ਪਿਆਰ ਵੀ ਵੱਧ ਕਰਦੇ ਨੇ। ਇੱਕ ਕੰਡਾ ਵੀ ਬੱਚੇ ਨੂੰ ਚੁੱਭ ਜਾਏ ਤਾਂ ਮਾਂ ਪੂਰਾ ਘਰ ਸਿਰ 'ਤੇ ਚੁੱਕ ਲੈਂਦੀ ਹੈ। ਆਪ ਭੁੱਖ ਪਿਆਸ ਸਹਿ ਕੇ ਵੀ ਬੱਚੇ ਦੀ ਹਰ ਜ਼ਰੂਰਤ ਪੂਰੀ ਕਰਦੇ ਨੇ ਮਾਂ ਬਾਪ। ਉਹਨਾਂ ਨੂੰ ਪੜ੍ਹਾ ਲਿਖਾ ਕੇ ਕਾਬਿਲ ਨਾਗਰਿਕ ਬਣਾਉਂਦੇ ਨੇ, ਸਮਾਜ ਵਿੱਚ ਇੱਜ਼ਤ ਨਾਲ ਪਛਾਣੇ ਜਾਂਦੇ ਨੇ। ਇਹੀ ਚੱਕਰ ਪੀੜ੍ਹੀਆਂ ਤੋਂ ਚੱਲਦਾ ਰਹਿੰਦਾ ਹੈ। ਪਰ ਮੁੱਕਦੀ ਗੱਲ ਇਹ ਹੈ, ਸਮਾਜ ਜਾਂ ਦੁਨੀਆ ਦੀ ਧੁਰੀ ਪਰਿਵਾਰ ਹੀ ਹੈ। ਪਰਿਵਾਰ ਨਹੀਂ ਤਾਂ ਮਨੁੱਖ ਠੋਕਰਾਂ ਖਾਂਦਾ, ਡਿੱਗਦਾ, ਉੱਠਦਾ, ਬਸ ਜ਼ਿੰਦਗੀ ਦੇ ਵਰੇ ਪੂਰੇ ਕਰਦਾ ਹੈ। ਪਰ ਜੇ ਮਨੁੱਖ ਨੂੰ ਕਿਸੇ ਵੀ ਸੂਰਤ ਵਿੱਚ ਪਰਿਵਾਰ ਦੀ, ਆਪਣਿਆਂ ਦੀ ਪਛਾਣ, ਸੁਰੱਖਿਆ, ਭਾਵਨਾਤਮਕ, ਮਾਲੀ ਮਦਦ ਮਿਲ ਜਾਏ ਤਾਂ ਨਿੱਕੀ ਜਿਹੀ ਜ਼ਿੰਦੜੀ ਵਿੱਚ ਹੀ ਵੱਡੇ ਵੱਡੇ ਕਮਾਲ ਕਰ ਸਕਦਾ ਹੈ। ਪਰਿਵਾਰ ਹਰ ਸਮਾਜ, ਮਨੁੱਖ ਦੇ ਕਲਿਆਣ ਅਤੇ ਤਰੱਕੀ ਦੀ ਨੀਂਹ ਪੱਥਰ ਹੁੰਦਾ ਹੈ।
1: ਹੁਣੇ ਤੁਸੀਂ ਸੁਣ ਰਹੇ ਸੀ ਪ੍ਰਤਿਭਾ ਸਾਨੀ ਦੀ ਵਾਰਤਾ, ਮਨੁੱਖੀ ਜੀਵਨ ਵਿੱਚ ਪਰਿਵਾਰ ਦੀ ਅਹਿਮੀਅਤ। ਪ੍ਰੋਗਰਾਮ ਦੇ ਅਖੀਰ ਵਿੱਚ ਪੇਸ਼ ਹੈ ਮੁਹੰਮਦ ਰਫੀ ਦਾ ਗਾਇਆ ਫਿਲਮ ਜਿੰਦੜੀ ਯਾਰ ਦੀ ਤੋਂ ਇਹ ਗੀਤ।

0: ये आकाशवाणी दिल्ली का इंद्रप्रस्थ चैनल है, आइए सुनते हैं समाचार।
1: नमस्कार, ये आकाशवाणी है। खबरों के इस बुलेटिन मैं अमन देव। पहला चोणवीं खबरां। प्रधानमंत्री नरेंद्र मोदी इंडोनेशिया, ऑस्ट्रेलिया ते न्यूजीलैंड के 6 दिनों के सफल दौरे तो बाद नवी दिल्ली परत आए ने। कर्मचारी भविख निधि संगठन ईपीएफओ ने माफी स्कीम 2026 शुरू की है। कतर के साबक अमीर शेख हमद बिन खलीफा अल थानी का 74 साल की उम्र च देहांत हो गया है। अमरीका ने सवेरे ईरान ते ताजा हवाई हमले किए ने। फीफा फुटबाल विश्व कप के सैमीफाइनल मुकाबले तय हो गए ने। फ्रांस का स्पेन नाल ते अर्जेंटीना का इंग्लैंड नाल मुकाबला होगा। प्रधानमंत्री नरेंद्र मोदी इंडोनेशिया, ऑस्ट्रेलिया ते न्यूजीलैंड के 6 दिनों के सफल दौरे तो बाद नवी दिल्ली परत आए ने। तीन देशों के दौरे के पहले पड़ाव च श्री मोदी ने राष्ट्रपति प्रोबोवो सुबियांतो के सद्दे ते इस महीने की 6 तो 8 तरीक तक इंडोनेशिया का दौरा किया। इस दौरे दौरान प्रधानमंत्री ने इंडोनेशियाई राष्ट्रपति नाल दुवल्ली गलबात की, दुवल्ली भाईवाली की प्रगति की समीक्षा की। अपने दौरे के दूजे पड़ाव लई प्रधानमंत्री मोदी ने ऑस्ट्रेलिया के मेलबोर्न का दौरा किया। श्री मोदी ने ऑस्ट्रेलिया के प्रधानमंत्री एंथनी एल्बनिस नाल तीजे भारत ऑस्ट्रेलिया सालाना सम्मेलन विच हिस्सा लिया। अपने दौरे दौरान प्रधानमंत्री मोदी ने भारत आस्ट्रेलिया सीईओ फोरम विच भी शिरकत की, जिथे उन्होंने दोहां देशां दे चोटी दे कारोबारी आगुआं दे इकट्ठ नूं संबोधन किया। दौरे दे तीजे ते आखरी पड़ाव विच प्रधानमंत्री ने न्यूजीलैंड दे प्रधानमंत्री क्रिस्टोफर लक्सन दे सद्दे ते 10 तों 11 जुलाई तक ऑकलैंड दा दौरा किया। न्यूजीलैंड दा यह दौरा 40 सालां विच किसे भारतीय प्रधानमंत्री दा पहला दौरा सी। भारतीय जनता पार्टी ने कहा कि भारत हिंद महासागर ते हिंद प्रशांत खेतरां विच इक स्थिर शक्ति वजों उभरिया है। नवी दिल्ली विच इक प्रेस कानफ्रेंस नूं संबोधन करदिआं पार्टी दे बुलारे संबित पात्रा ने कहा कि प्रधानमंत्री नरेंद्र मोदी ने हाल ही विच सैशल्स ते इंडोनेशिया दा दौरा किया ਤਾਂ ਜੋ ਰਣਨੀਤਿਕ ਸਬੰਧਾਂ ਨੂੰ ਹੋਰ ਮਜ਼ਬੂਤ ਕੀਤਾ ਜਾ ਸਕੇ। ਉਨ੍ਹਾਂ ਨੇ ਭਾਰਤ ਅਤੇ ਨਿਊਜ਼ੀਲੈਂਡ ਵਿਚਕਾਰ ਮੁਕਤ ਵਪਾਰ ਸਮਝੌਤੇ ਨੂੰ ਇਕ ਮਹੱਤਵਪੂਰਨ ਪ੍ਰਾਪਤੀ ਦਸਿਆ। ਸ੍ਰੀ ਪਾਤਰਾ ਨੇ ਪ੍ਰਧਾਨ ਮੰਤਰੀ ਦੇ ਇੰਡੋਨੇਸ਼ੀਆ, ਆਸਟ੍ਰੇਲੀਆ ਤੇ ਨਿਊਜ਼ੀਲੈਂਡ ਦੇ ਦੌਰੇ ਦੀਆਂ 10 ਮੁੱਖ ਪ੍ਰਾਪਤੀਆਂ ਨੂੰ ਉਜਾਗਰ ਕੀਤਾ। ਇਨ੍ਹਾਂ ਵਿਚ ਹਿੰਦ ਮਹਾਂਸਾਗਰ ਅਤੇ ਹਿੰਦ ਪ੍ਰਸ਼ਾਂਤ ਰਣਨੀਤਿਕ ਗਠਜੋੜ, ਰੱਖਿਆ ਅਤੇ ਸਮੁੰਦਰੀ ਸਹਿਯੋਗ ਸ਼ਾਮਲ ਹੈ।
2: हम एक स्टेबिलाइजिंग फोर्स बनके इंडो पैसिफिक और इंडियन ओशन में आज उभर पाए हैं, इसी को प्रधानमंत्री एक साथ लेके आ रहे हैं। प्रधानमंत्री जी ने अपने परिश्रम से, अपने स्टेट्समैनशिप से, अपने पॉलिसी को भारत में लागू करके बाकी देशों को दिखाया और सभी देशों ने एक्सेप्ट किया कि यस, लेट दिस बी द फ्रेमवर्क, लेट इंडिया डिसाइड द फ्रेमवर्क। हम इस फ्रेमवर्क पे एक लॉन्ग टर्म कोऑपरेशन, आप सोचिए ये कितनी बड़ी जीत है।
1: ਉਨ੍ਹਾਂ ਕਿਹਾ ਕਿ ਪਹਿਲੀ ਵਾਰ ਭਾਰਤ ਰੱਖਿਆ ਉਪਕਰਨਾਂ ਦੇ ਬਰਾਮਦਕਾਰ ਵਜੋਂ ਉਭਰ ਰਿਹਾ ਹੈ। ਉਨ੍ਹਾਂ ਅੱਗੇ ਕਿਹਾ ਕਿ ਭਾਰਤ ਅਤੇ ਆਸਟ੍ਰੇਲੀਆ ਨੇ ਰੱਖਿਆ ਅਤੇ ਸੁਰੱਖਿਆ ਸਹਿਯੋਗ ਬਾਰੇ ਇਕ ਸਾਂਝਾ ਐਲਾਨ ਜਾਰੀ ਕੀਤਾ ਹੈ। ਕਰਮਚਾਰੀ ਭਵਿੱਖ ਨਿਧੀ ਸੰਗਠਨ ਈਪੀਐਫਓ ਨੇ ਮਾਫੀ ਸਕੀਮ 2026 ਸ਼ੁਰੂ ਕੀਤੀ ਹੈ। ਇਸ ਸਕੀਮ ਤਹਿਤ ਆਮਦਨ ਟੈਕਸ ਐਕਟ 1961 ਅਧੀਨ ਮਾਨਤਾ ਪ੍ਰਾਪਤ ਛੋਟ ਨਾਲ ਪ੍ਰੋਵੀਡੈਂਟ ਫੰਡ ਚਲਾਉਣ ਵਾਲੇ ਅਦਾਰਿਆਂ ਨੂੰ ਆਪਣੀ ਸਥਿਤੀ ਨੂੰ ਨਿਯਮਤ ਕਰਨ ਲਈ ਇਕ ਵਾਰ ਦਾ ਮੌਕਾ ਪ੍ਰਦਾਨ ਕੀਤਾ ਗਿਆ ਹੈ। ਕਿਰਤ ਅਤੇ ਰੁਜ਼ਗਾਰ ਮੰਤਰਾਲੇ ਨੇ ਕਿਹਾ ਹੈ ਕਿ ਇਹ ਸਕੀਮ 6 ਮਹੀਨਿਆਂ ਦੀ ਮਿਆਦ ਲਈ ਲਾਗੂ ਹੋਏਗੀ। ਇਹ ਉਨ੍ਹਾਂ ਅਦਾਰਿਆਂ ਤੇ ਲਾਗੂ ਹੁੰਦੀ ਹੈ ਜੋ ਆਮਦਨ ਟੈਕਸ ਐਕਟ 1961 ਤਹਿਤ ਮਾਨਤਾ ਪ੍ਰਾਪਤ ਪ੍ਰੋਵੀਡੈਂਟ ਫੰਡ ਟਰੱਸਟ ਚਲਾਉਂਦੇ ਨੇ। ਮੰਤਰਾਲੇ ਅਨੁਸਾਰ ਯੋਗ ਅਦਾਰਿਆਂ ਨੂੰ ਸਬੰਧਤ ਖੇਤਰੀ ਦਫ਼ਤਰ ਨੂੰ ਈਮੇਲ ਰਾਹੀਂ ਇਕ ਰਸਮੀ ਅਰਜ਼ੀ ਜਮ੍ਹਾਂ ਕਰਾਉਣੀ ਹੋਏਗੀ। ਛੋਟ ਪ੍ਰਾਪਤ ਪ੍ਰੋਵੀਡੈਂਟ ਫੰਡ ਇਕ ਮਾਲਕ ਪ੍ਰਬੰਧਤ ਪੀਐਫ ਸਕੀਮ ਹੈ ਜੋ ਕਿ ਇਕ ਨਿੱਜੀ ਟਰੱਸਟ ਵੱਲੋਂ ਅੰਦਰੂਨੀ ਤੌਰ ਤੇ ਚਲਾਈ ਜਾਂਦੀ ਹੈ, ਨਾ ਕਿ ਸਿੱਧੇ ਈਪੀਐਫਓ ਰਾਹੀਂ। ਭਾਰਤੀ ਖੁਰਾਕ ਸੁਰੱਖਿਆ ਤੇ ਮਿਆਰ ਅਥਾਰਟੀ ਐਫਐਸਐਸਏਆਈ ਨੇ ਖਪਤਕਾਰਾਂ ਦੀਆਂ ਸ਼ਿਕਾਇਤਾਂ ਤੋਂ ਬਾਅਦ ਸਵਿਗੀ ਇੰਸਟਾਮਾਰਟ ਨੂੰ 9 ਨੋਟਿਸ ਜਾਰੀ ਕੀਤੇ ਨੇ। ਇਕ ਸੋਸ਼ਲ ਮੀਡੀਆ ਪੋਸਟ ਵਿਚ ਐਫਐਸਐਸਏਆਈ ਨੇ ਕਿਹਾ ਕਿ ਸਵਿਗੀ ਨੂੰ ਇਕ ਵੇਰਵੇ ਸਹਿਤ ਸਪਸ਼ਟੀਕਰਨ ਅਤੇ ਪਾਲਣਾ ਰਿਪੋਰਟ ਜਮ੍ਹਾਂ ਕਰਾਉਣ ਦਾ ਨਿਰਦੇਸ਼ ਦਿੱਤਾ ਗਿਐ, ਨਹੀਂ ਤਾਂ ਢੁਕਵੀਂ ਕਾਨੂੰਨੀ ਕਾਰਵਾਈ ਕੀਤੀ ਜਾਏਗੀ। ਖਪਤਕਾਰਾਂ ਦੀਆਂ ਸ਼ਿਕਾਇਤਾਂ ਵਿਚ ਸਵਿਗੀ ਇੰਸਟਾਮਾਰਟ ਤੇ ਮਿਆਦ ਪੁੱਗ ਚੁੱਕੇ ਖਰਾਬ ਸੜੇ ਹੋਏ ਦੂਸ਼ਿਤ ਅਤੇ ਅਸੁਰੱਖਿਅਤ ਭੋਜਨ ਉਤਪਾਦਾਂ ਦੀ ਸਪਲਾਈ ਕਰਨ ਦਾ ਇਲਜ਼ਾਮ ਲਾਇਆ ਗਿਐ। ਇਹ ਖਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ ਇਕ ਹੈਂਡਲ ਹੈ @AIRRNU ਜਲੰਧਰ। ਸਾਡਾ ਫੇਸਬੁੱਕ ਪੇਜ ਹੈ RNU-AIR ਜਲੰਧਰ ਤੇ ਯੂਟਿਊਬ ਤੇ ਸਾਡਾ ਚੈਨਲ ਹੈ

@AIR ਜਲੰਧਰ। ਕਤਰ ਦੇ ਸਾਬਕ ਅਮੀਰ ਸ਼ੇਖ ਹਮਦ ਬਿਨ ਖਲੀਫਾ ਅਲ ਥਾਨੀ ਦਾ 74 ਸਾਲ ਦੀ ਉਮਰ ਵਿਚ ਦੇਹਾਂਤ ਹੋ ਗਿਆ ਹੈ। ਉਨ੍ਹਾਂ ਨੇ ਕਤਰ ਨੂੰ ਕੂਟਨੀਤੀ, ਮੀਡੀਆ ਅਤੇ ਨਿਵੇਸ਼ ਦੇ ਖੇਤਰਾਂ ਵਿਚ ਇਕ ਵੱਡੀ ਵਿਸ਼ਵ ਤਾਕਤ ਵਜੋਂ ਸਥਾਪਿਤ ਕੀਤਾ। ਖੇਤਰੀ ਪਰੰਪਰਾ ਨੂੰ ਤੋੜਦੇ ਹੋਏ ਸ਼ੇਖ ਹਮਦ ਨੇ 18 ਸਾਲ ਕਤਰ ਤੇ ਰਾਜ ਕਰਨ ਤੋਂ ਬਾਅਦ 2013 ਵਿਚ ਸਵੈ ਇੱਛਾ ਨਾਲ ਆਪਣੇ ਪੁੱਤਰ ਨੂੰ ਸੱਤਾ ਸੌਂਪ ਦਿੱਤੀ। ਉਨ੍ਹਾਂ ਦੀ ਅਗਵਾਈ ਹੇਠ ਕਤਰ ਇਕ ਆਲਮੀ ਊਰਜਾ ਸ਼ਕਤੀ ਵਜੋਂ ਉਭਰਿਆ। ਉਨ੍ਹਾਂ ਨੇ ਅਲ ਜਜ਼ੀਰਾ ਨਿਊਜ਼ ਨੈਟਵਰਕ ਦੀ ਸ਼ੁਰੂਆਤ ਕੀਤੀ, ਅੰਤਰਰਾਸ਼ਟਰੀ ਨਿਵੇਸ਼ ਦਾ ਵਿਸਥਾਰ ਕੀਤਾ ਅਤੇ 2022 ਫੀਫਾ ਵਿਸ਼ਵ ਕੱਪ ਦੀ ਸਫਲਤਾ ਪੂਰਵਕ ਮੇਜ਼ਬਾਨੀ ਕੀਤੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਤਰ ਦੇ ਅਮੀਰ ਸ਼ੇਖ ਹਮਦ ਬਿਨ ਖਲੀਫਾ ਅਲ ਥਾਨੀ ਦੇ ਦੇਹਾਂਤ ਤੇ ਦੁੱਖ ਪ੍ਰਗਟ ਕੀਤਾ ਹੈ। ਇਕ ਸੋਸ਼ਲ ਮੀਡੀਆ ਪੋਸਟ ਵਿਚ ਸ੍ਰੀ ਮੋਦੀ ਨੇ ਕਿਹਾ ਕਿ ਸ਼ੇਖ ਹਮਦ ਬਿਨ ਖਲੀਫਾ ਅਲ ਥਾਨੀ ਇਕ ਦੂਰਦਰਸ਼ੀ ਨੇਤਾ ਸਨ, ਜਿਨ੍ਹਾਂ ਨੇ ਕਤਰ ਨੂੰ ਵਿਕਾਸ ਅਤੇ ਖੁਸ਼ਹਾਲੀ ਦੇ ਉੱਚ ਪੱਧਰਾਂ ਤੱਕ ਪਹੁੰਚਾਇਆ। ਪ੍ਰਧਾਨ ਮੰਤਰੀ ਨੇ ਅੱਗੇ ਕਿਹਾ ਕਿ ਭਾਰਤ ਉਨ੍ਹਾਂ ਨੂੰ ਇਕ ਸੱਚੇ ਦੋਸਤ ਵਜੋਂ ਯਾਦ ਕਰਦਾ ਹੈ। ਸ੍ਰੀ ਮੋਦੀ ਨੇ ਕਤਰ ਦੇ ਅਮੀਰ ਸ਼ੇਖ ਤਮੀਮ ਬਿਨ ਹਮਦ ਅਲ ਥਾਨੀ ਅਤੇ ਪੂਰੇ ਸ਼ਾਹੀ ਪਰਿਵਾਰ ਤੇ ਕਤਰ ਦੇ ਲੋਕਾਂ ਪ੍ਰਤੀ ਆਪਣੀ ਸੰਵੇਦਨਾ ਪ੍ਰਗਟ ਕੀਤੀ ਹੈ। ਅਮਰੀਕਾ ਨੇ ਅੱਜ ਸਵੇਰੇ ਈਰਾਨ ਤੇ ਤਾਜ਼ਾ ਹਵਾਈ ਹਮਲੇ ਕੀਤੇ ਨੇ। ਹਵਾਈ ਹਮਲੇ ਉਦੋਂ ਹੋਏ ਜਦੋਂ ਈਰਾਨ ਨੇ ਹੋਰਮੁਜ਼ ਜਲ ਮਾਰਗ 'ਚ ਇਕ ਵਪਾਰਕ ਜਹਾਜ਼ ਤੇ ਹਮਲਾ ਕੀਤਾ ਅਤੇ ਇਸ ਨੂੰ ਅੱਗ ਲਾ ਦਿੱਤੀ, ਜਿਸ ਤੇ ਚਾਰਕ ਦਲ ਨੂੰ ਜਹਾਜ਼ ਛੱਡਣ ਲਈ ਮਜਬੂਰ ਹੋਣਾ ਪਿਆ। ਅਮਰੀਕੀ ਸੈਂਟਰਲ ਕਮਾਂਡ ਨੇ ਕਿਹਾ ਕਿ ਉਸਨੇ ਮਿਜ਼ਾਇਲ, ਡਰੋਨ ਅਤੇ ਸੰਚਾਰ ਸਹੂਲਤਾਂ ਸਮੇਤ ਲਗਭਗ 140 ਈਰਾਨੀ ਫੌਜੀ ਟਿਕਾਣਿਆਂ ਨੂੰ ਨਿਸ਼ਾਨਾ ਬਣਾਇਆ ਹੈ। ਈਰਾਨ ਨੇ ਬਹਿਰੀਨ, ਕੁਵੈਤ, ਕਤਰ ਅਤੇ ਸੰਯੁਕਤ ਅਰਬ ਇਮੀਰਾਤ ਨੂੰ ਨਿਸ਼ਾਨਾ ਬਣਾ ਕੇ ਮਿਜ਼ਾਇਲ ਤੇ ਡਰੋਨ ਹਮਲਿਆਂ ਨਾਲ ਜਵਾਬੀ ਕਾਰਵਾਈ ਕੀਤੀ ਹੈ। ਈਰਾਨ ਨੇ ਜਾਰਡਨ ਵਿਚ ਅਮਰੀਕੀ ਫੌਜੀ ਅੱਡੇ ਤੇ ਹਮਲੇ ਕਰਨ ਦਾ ਵੀ ਦਾਅਵਾ ਕੀਤਾ ਹੈ। ਈਰਾਨ ਦੇ ਰੈਵੋਲਿਊਸ਼ਨਰੀ ਗਾਰਡ ਨੇ ਕਿਹਾ ਕਿ ਉਸਨੇ ਅਗਲੇ ਨੋਟਿਸ ਤੱਕ ਹੋਰਮੁਜ਼ ਸਟ੍ਰੇਟ ਬੰਦ ਕਰ ਦਿੱਤਾ ਹੈ। ਇਸ ਨੇ ਅਮਰੀਕੀ ਹਮਲੇ ਜਾਰੀ ਰਹਿਣ ਤੇ ਹੋਰ ਕਾਰਵਾਈ ਦੀ ਚੇਤਾਵਨੀ ਵੀ ਦਿੱਤੀ ਹੈ। ਫੀਫਾ ਫੁੱਟਬਾਲ ਵਿਸ਼ਵ ਕੱਪ 'ਚ ਸੈਮੀਫਾਈਨਲ ਮੁਕਾਬਲੇ ਤੈਅ ਹੋ ਗਏ ਨੇ। ਪਹਿਲਾ ਸੈਮੀਫਾਈਨਲ ਬੁੱਧਵਾਰ ਨੂੰ ਫਰਾਂਸ ਤੇ ਸਪੇਨ ਵਿਚਕਾਰ ਖੇਡਿਆ ਜਾਏਗਾ। ਇਹ ਮੈਚ ਭਾਰਤੀ ਸਮੇਂ ਅਨੁਸਾਰ ਰਾਤੀਂ 12:30 ਵਜੇ ਸ਼ੁਰੂ ਹੋਏਗਾ। ਦੂਜਾ ਸੈਮੀਫਾਈਨਲ ਵੀਰਵਾਰ ਨੂੰ ਇੰਗਲੈਂਡ ਤੇ ਅਰਜਨਟੀਨਾ ਵਿਚਕਾਰ ਖੇਡਿਆ ਜਾਏਗਾ। ਇੰਗਲੈਂਡ ਨੇ ਵਾਧੂ ਸਮੇਂ ਵਿਚ ਨਾਰਵੇ ਨੂੰ 2-1 ਨਾਲ ਹਰਾ ਕੇ ਸੈਮੀਫਾਈਨਲ ਵਿਚ ਆਪਣੀ ਜਗ੍ਹਾ ਪੱਕੀ ਕੀਤੀ, ਜਦੋਂ ਕਿ ਅਰਜਨਟੀਨਾ ਨੇ ਅੱਜ ਤੜਕੇ ਸਵਿਟਜ਼ਰਲੈਂਡ ਨੂੰ 3-1 ਨਾਲ ਹਰਾਇਆ। ਦੋਵੇਂ ਸੈਮੀਫਾਈਨਲ ਮੈਚਾਂ ਦੇ ਜੇਤੂ 20 ਜੁਲਾਈ ਨੂੰ ਨਿਊਯਾਰਕ ਦੇ ਨਿਊ ਜਰਸੀ ਸਟੇਡੀਅਮ ਵਿਚ ਖਿਤਾਬੀ ਮੁਕਾਬਲੇ ਵਿਚ ਆਹਮੋ ਸਾਹਮਣੇ ਹੋਣਗੇ। ਅੱਜ 2 ਵਿੰਬਲਡਨ ਖਿਤਾਬਾਂ, ਪੁਰਸ਼ ਸਿੰਗਲਜ਼ ਤੇ ਮਹਿਲਾ ਡਬਲਜ਼ ਦਾ ਫੈਸਲਾ ਹੋਵੇਗਾ। ਪੁਰਸ਼ ਸਿੰਗਲਜ਼ 'ਚ ਦੁਨੀਆ ਦੇ ਨੰਬਰ 1 ਖਿਡਾਰੀ ਜਾਨਿਕ ਸਿੰਨਰ ਦਾ ਭਾਰਤੀ ਸਮੇਂ ਅਨੁਸਾਰ ਰਾਤੀਂ 8:30 ਵਜੇ ਜਰਮਨੀ ਦੇ ਅਲੈਗਜ਼ੈਂਡਰ ਜ਼ਵਰੇਵ ਨਾਲ ਮੁਕਾਬਲਾ ਹੋਵੇਗਾ। ਸਿੰਨਰ ਨੇ ਸੈਮੀਫਾਈਨਲ 'ਚ ਨੋਵਾਕ ਜੋਕੋਵਿਚ ਨੂੰ ਸਿੱਧੇ ਸੈੱਟਾਂ ਵਿਚ ਹਰਾ ਕੇ ਖਿਤਾਬੀ ਮੁਕਾਬਲੇ ਲਈ ਆਪਣੀ ਜਗ੍ਹਾ ਪੱਕੀ ਕੀਤੀ, ਜਦੋਂ ਕਿ ਜ਼ਵਰੇਵ ਬਰਤਾਨੀਆ ਦੇ ਆਰਥਰ ਫੇਰੀ ਨੂੰ ਹਰਾ ਕੇ ਆਪਣੇ ਪਹਿਲੇ ਵਿੰਬਲਡਨ ਫਾਈਨਲ 'ਚ ਪਹੁੰਚਿਆ ਹੈ। ਮਹਿਲਾ ਡਬਲ 'ਚ ਚੀਨ ਦੀ ਗੋ ਹਾਨਿਊ ਅਤੇ ਫਰਾਂਸ ਦੀ ਕ੍ਰਿਸਟੀਨਾ ਮਾਲਦੇਨੋਵਿਚ ਦੀ ਜੋੜੀ, ਕੈਨੇਡਾ ਦੀ ਗੈਬਰੀਐਲਾ ਡਾਬਰੋਵਸਕੀ ਅਤੇ ਬ੍ਰਾਜ਼ੀਲ ਦੀ ਲੂਇਸਾ ਸਟੈਫਨੀ ਦੀ ਦੂਜਾ ਦਰਜਾ ਪ੍ਰਾਪਤ ਜੋੜੀ ਖਿਲਾਫ਼ ਖੇਡੇਗੀ। ਇਹ ਮੈਚ ਭਾਰਤੀ ਸਮੇਂ ਅਨੁਸਾਰ ਸ਼ਾਮੀ 5:30 ਵਜੇ ਸ਼ੁਰੂ ਹੋਵੇਗਾ। ਕੱਲ ਹੋਏ ਮਹਿਲਾ ਸਿੰਗਲਜ਼ ਫਾਈਨਲ ਵਿਚ ਚੈੱਕ ਗਣਰਾਜ ਦੀ 21 ਸਾਲਾ ਲਿੰਡਾ ਨੈਸਕੋਵਾ ਨੇ ਆਪਣੇ ਹੀ ਦੇਸ਼ ਦੀ ਕੈਰੋਲੀਨਾ ਮੁਚੋਵਾ ਨੂੰ 6-2, 5-7, 6-3 ਨਾਲ ਹਰਾ ਕੇ ਆਪਣਾ ਪਹਿਲਾ ਗ੍ਰੈਂਡ ਸਲੈਮ ਖਿਤਾਬ ਜਿੱਤਿਆ। ਮੌਸਮ ਵਿਭਾਗ ਨੇ ਅਗਲੇ 4 ਦਿਨਾਂ ਤੱਕ ਦੇਸ਼ ਦੇ ਉੱਤਰੀ ਤੇ ਪੂਰਬੀ ਹਿੱਸਿਆਂ ਵਿਚ ਭਾਰੀ ਬਾਰਿਸ਼ ਦੀ ਪੇਸ਼ੀਨਗੋਈ ਕੀਤੀ ਹੈ। ਇਨ੍ਹਾਂ ਵਿਚ ਪੰਜਾਬ, ਚੰਡੀਗੜ੍ਹ, ਹਰਿਆਣਾ, ਹਿਮਾਚਲ ਪ੍ਰਦੇਸ਼, ਉਤਰਾਖੰਡ, ਜੰਮੂ ਕਸ਼ਮੀਰ, ਲੱਦਾਖ, ਦਿੱਲੀ, ਪੂਰਬੀ ਉੱਤਰ ਪ੍ਰਦੇਸ਼, ਛੱਤੀਸਗੜ੍ਹ, ਝਾਰਖੰਡ, ਅਰੁਣਾਚਲ ਪ੍ਰਦੇਸ਼, ਨਾਗਾਲੈਂਡ, ਮਨੀਪੁਰ, ਮਿਜ਼ੋਰਮ, ਤ੍ਰਿਪੁਰਾ ਤੇ ਓਡੀਸ਼ਾ ਸ਼ਾਮਲ ਨੇ। ਸਰਕਾਰ ਨੇ ਇਕ ਫਰਜ਼ੀ ਪ੍ਰਵਾਨਗੀ ਪੱਤਰ ਦਾ ਖੰਡਨ ਕੀਤਾ, ਜਿਸ ਵਿਚ ਦਾਅਵਾ ਕੀਤਾ ਗਿਆ ਕਿ ਪ੍ਰਧਾਨ ਮੰਤਰੀ ਮੁਦਰਾ ਯੋਜਨਾ ਤਹਿਤ 350 ਰੁਪਏ ਦੀ ਪ੍ਰੋਸੈਸਿੰਗ ਫੀਸ ਦੇ ਭੁਗਤਾਨ ਤੇ 5 ਲੱਖ ਰੁਪਏ ਦੇ ਕਰਜ਼ੇ ਦੀ ਪ੍ਰਵਾਨਗੀ ਦਿੱਤੀ ਗਈ ਹੈ। ਪੀਆਈਬੀ ਫੈਕਟ ਚੈੱਕ ਯੂਨਿਟ ਨੇ ਇਸ ਪੱਤਰ ਨੂੰ ਪੂਰੀ ਤਰ੍ਹਾਂ ਫਰਜ਼ੀ ਕਰਾਰ ਦਿੱਤਾ ਹੈ। ਅੰਤ ਵਿਚ ਚੋਣਵੀਆਂ ਖ਼ਬਰਾਂ ਇਕ ਵਾਰ ਫਿਰ ਸੁਣ ਲਓ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇੰਡੋਨੇਸ਼ੀਆ, ਆਸਟ੍ਰੇਲੀਆ ਤੇ ਨਿਊਜ਼ੀਲੈਂਡ ਦੇ 6 ਦਿਨਾਂ ਦੇ ਸਫਲ ਦੌਰੇ ਤੋਂ ਬਾਅਦ ਨਵੀਂ ਦਿੱਲੀ ਪਰਤ ਆਏ ਨੇ। ਕਰਮਚਾਰੀ ਭਵਿੱਖ ਨਿਧੀ ਸੰਗਠਨ EPFO ਨੇ ਮਾਫ਼ੀ ਸਕੀਮ 2026 ਸ਼ੁਰੂ ਕੀਤੀ ਹੈ। ਕਤਰ ਦੇ ਸਾਬਕ ਅਮੀਰ ਸ਼ੇਖ ਹਮਦ ਬਿਨ ਖਲੀਫਾ ਅਲ ਥਾਨੀ ਦਾ 74 ਸਾਲ ਦੀ ਉਮਰ ਵਿਚ ਦੇਹਾਂਤ ਹੋ ਗਿਆ ਹੈ। ਅਮਰੀਕਾ ਨੇ ਅੱਜ ਸਵੇਰੇ ਈਰਾਨ ਤੇ ਤਾਜ਼ਾ ਹਵਾਈ ਹਮਲੇ ਕੀਤੇ ਨੇ ਤੇ ਫੀਫਾ ਫੁੱਟਬਾਲ ਵਿਸ਼ਵ ਕੱਪ 'ਚ ਸੈਮੀਫਾਈਨਲ ਮੁਕਾਬਲੇ ਤੈਅ ਹੋ ਗਏ ਨੇ। ਫਰਾਂਸ ਦਾ ਸਪੇਨ ਨਾਲ ਤੇ ਅਰਜਨਟੀਨਾ ਦਾ ਇੰਗਲੈਂਡ ਨਾਲ ਮੁਕਾਬਲਾ ਹੋਵੇਗਾ। ਇਸ ਦੇ ਨਾਲ ਹੀ ਖ਼ਬਰਾਂ ਦਾ ਰਾਸ਼ਟਰੀ ਬੁਲੇਟਿਨ ਖਤਮ ਹੁੰਦਾ ਹੈ। ਸਾਡਾ ਅਗਲਾ ਪ੍ਰਦੇਸ਼ਕ ਖ਼ਬਰਾਂ ਦਾ ਬੁਲੇਟਿਨ ਸ਼ਾਮੀ 6:20 ਤੇ ਹੋਵੇਗਾ। ਨਮਸਕਾਰ।